ਇਹ ਦੇਖੋ ਜੀ, ਇਹ ਆਸ਼ਕ ਨਹੀਂ, ਇੱਕ ਅਜ਼ਰਮ ਮੀਆਂ ਸਾਹਿਬ ਛੋਟੀ ਝਲਕ ਦਿੱਤੀ। ਉਹ ਆਣੇ ਕਿ ਆਸ਼ਕ ਜਿਹੜੇ ਹੈਂਜੀ, ਆਸ਼ਕ ਕਦੇ ਉਮੀਦ ਨਹੀਂ ਛੱਡਣੇ, ਆਸ ਨਹੀਂ ਛੱਡਣੇ ਹੈਂਜੀ, ਔਰ ਜਿਹੜੇ ਆਸ ਨਹੀਂ ਛੱਡਣੇ ਬਈ, ਲੰਮੀਆਂ ਲੰਮੀਆਂ ਆਸਾਂ ਤੋਂ ਉਮੀਦਾਂ ਰੱਖੀ ਰੱਖਣੇ, ਯਾਨੀ ਜ਼ਿੰਦਗੀ ਪੂਰੀ ਆਸ ਉਮੀਦ ਚ ਰਹਿਣੇ। ਬਸ ਉੱਥੋਂ ਉਹਦੇ ਨਾਲ ਹੀ ਲਿਖਿਆ, ਜੋ ਜੇ ਸੌ ਵਾਰ ਦੇਣ ਦਰ ਤੂੰ ਉਹ ਮੂਹਰੇ ਕਿਧਰ ਚੱਲ ਨਿਕਲ ਜਾ ਇੱਥੋਂ, ਇਹ ਗੱਲ ਨਹੀਂ। ਇੱਕ ਦਫ਼ਾ ਹੋਈ ਤਾਂ ਚਲਾ ਗਿਆ ਮੁੜੀ, ਤਾਂ ਨਹੀਂ ਵਾਪਸ ਮੁੜੀ, ਕਿਉਂਕਿ ਉਹਨੇ ਪਤਾ ਕਿ ਇਹ ਪੱਕਾ ਦਰ ਆ, ਇਹ ਜਿਹੜਾ ਦਰ ਪੱਕਾ ਬੰਦਾ ਦਰ ਕੀ ਮੰਨ ਲਿਆ ਸੀ ਨਾ, ਤੁਸੀਂ ਅਸਲ ਸਭ ਕੁਝ ਇੱਥੋਂ ਸੀ, ਇਹ ਸਿਰਫ ਥੋੜ੍ਹੇ ਬਹੁਤੇ ਜਿਹੜੇ ਟੈਸਟ ਇਮਤਿਹਾਨ ਹੋਣੇ, ਇਹ ਟੈਸਟ ਇਮਤਿਹਾਨ ਜਿਹੜੇ ਇਹਨਾਂ 'ਚ ਉਹ ਚੈੱਕ ਕਰਨੇ ਹੋਣੇ ਕਿ ਜਣਾ ਕਿਤਨਾ ਪਾਣੀ ਹੈ ਜਾ ਕਿਸੇ ਬੰਦੇ ਜਿਹੜਾ ਉਹਦਾ ਜਿਹੜੇ ਦੇਣੇ ਉਹਨੂੰ, ਤਾਂ ਇਸ ਤਰ੍ਹਾਂ ਨਹੀਂ ਮਿਲਣਾ ਉਸ ਵੇਲੇ, ਅਸਾਂ ਤਾਂ ਡਾਇਰੈਕਟ ਵਲਦਾਰ ਥੰਦਾਰ ਭਰਤੀ ਹੋ ਜਾਣੇ ਨਾ ਇਸ ਫੀਲਡ ਵਿੱਚ, ਭਰਤੀ ਹੋਣੇ ਵਾਸਤੇ ਇਸ ਫੀਲਡ ਵਿੱਚ, ਖਾਸ ਤੌਰ ਜਿਹੜੇ ਫਕੀਰੀ ਵਾਲੀ ਫੀਲਡ ਹੀ ਨਾ, ਇਸ ਨੇ ਭਰਤੀ ਹੋਣੇ ਵਾਸਤੇ ਜਿਹੜਾ ਮਹਬੂਬ ਜਾਂ ਮੁਰਸ਼ਦ ਜਾਂ ਪੀਰੋ ਮੁਰਸ਼ਦ ਹੋਣਾ ਨਾ ਆਪਣਾ, ਉਸ ਕੋਲ ਫੈਜ਼ ਹਾਸਲ ਕਰਨ ਵਾਸਤੇ ਉਹ ਬੜੇ ਬੜੇ ਟੈਸਟ ਇਮਤਿਹਾਨ 'ਚ ਗੁਜ਼ਾਰਨਾ ਪੈਂਦੇਗੀ। ਉਹ ਇਹ ਤੱਕਣਾ ਕਿ ਇਹ ਬੰਦਾ ਜਿਹੜਾ ਕੋਈ ਸਹੀ ਰਾਏ ਪਟੂਣੇ ਮੁਸਾਫਰ ਆ, ਕੋਈ ਲਾਲਚ ਲੱਤ ਨਹੀਂ, ਕੋਈ ਸਿਸਟਮ ਤਾਂ ਨਹੀਂ, ਬੜੇ ਬੜੇ ਟੈਸਟਾਂ ਇਸਨੇ ਗੁਜ਼ਾਰਨਾ, ਅਤੇ ਫਿਰ ਜਿਹੜਾ ਉਸ ਯਕੀਨੇ ਮੁਕਮ ਹੋਈ ਜਾਣਾ ਕਿ ਬੰਦਾ ਠੀਕ ਆ, ਫਿਰ ਉਸ ਕੀ ਉਹ ਪੇਪਰ ਕਾਗਜ਼ ਦੇਣਾ, ਔਰ ਅੱਲਾਹ ਦੀ ਤਰਫੋਂ ਵੀ ਜਿਹੜਾ ਉਸ ਕੀ ਇਨਸਾਨ ਕੀ ਕੋਈ

0: with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737 547
3: या 07784850934.
4: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
0: The voice of the communities, 96.7 Link FM.

0: with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
5: This is Link FM.
0: Keep listening to Link FM for the latest local...

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਤੁਹਾਨੂੰ ਪ੍ਰੋਗਰਾਮ ਸੁਣੀਏ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 011-426-1-8181, ਵਟਸਐਪ ਨੰਬਰ 07939-849-339। ਸਭ ਦੋਸਤਾਂ ਕਿ ਮੈਂ ਵੈਲਕਮ ਕਰਨਾ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿਤਨੇ ਵੀ ਦੋਸਤਾਂ ਸਾਥ ਦੇ ਰਹੇ ਹੋ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਆਪਾਂ ਲਿਖੇ ਹੋਏ ਜ਼ਰੂਰ। ਇਸ ਦੌਰਾਨ ਸਾਡੇ ਦੋਸਤ ਚੈਨ ਜਮਾਨ ਸਾਹਿਬ ਨੇ ਫੋਨ ਆਇਆ ਸੀ, ਸਭ ਦੋਸਤਾਂ ਨੇ ਸਲਾਮਤ ਕਰ ਰਹੇ ਸਨ, ਉਹਨਾਂ ਨੇ ਫਰਮਾਇਸ਼ ਵੀ ਕੀਤੀ ਹੈ ਛੱਲਾ ਗੁਰਦਾਸ ਮਾਨ ਨਾਲ ਜਨਾਬ ਜ਼ਰੂਰ, ਅਤੇ ਸਪੈਸ਼ਲੀ ਉਹਨਾਂ ਕੀਤੀ ਹੈ ਇਹ ਫਰਮਾਇਸ਼ ਸਾਡੇ ਦੋਸਤ ਨਸੀਮ ਔਰ ਗੁੱਡੂ ਸਾਹਿਬ ਉਹਨਾਂ ਵਾਸਤੇ ਹੈ, ਰਾਜਾ ਮੁਸ਼ਤਾਕ ਸਾਹਿਬ ਕਾਲਾ ਡੱਬਾ ਦੇ, ਸੁਹੀ ਮੁਸ਼ਤਾਕ ਕੌਰ, ਅਬਦ ਮੋਹਲ ਸਾਹਿਬ ਔਰ ਬਾਕੀ ਵੀ ਜਿਹਦੇ ਦੋਸਤ ਹੈ ਉਹਨਾਂ ਸਭਾਂ ਦੋਸਤਾਂ ਵਾਸਤੇ ਇਹ ਫਰਮਾਇਸ਼ ਹੈ। ਸਪੈਸ਼ਲੀ ਉਹਨੇ ਗੁੱਡੂ ਇਹ ਟੂਟੀਆਂ ਨੂੰ ਆਵਾਜ਼ ਜ਼ਿਆਦਾ ਕਰੀ ਕਿ ਨਹੀਂ, ਕਿਉਂਕਿ ਇਹਨੇ ਫਿਰ ਆਵਾਜ਼ ਨਾ ਅੱਛਾ ਬਈ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇੱਥੋਂ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ 0114261818181, ਵਟਸਐਪ ਨੰਬਰ 0793984939। ਸਭ ਦੋਸਤਾਂ ਕਿਵੇਂ ਵੈਲਕਮ ਕਰਨਾ ਪ੍ਰੋਗਰਾਮ ਪ੍ਰਦੇਸ਼ ਵਿਦੇਸ਼ ਜਿਹਦੇ ਨੇ ਦੋਸਤ ਦਾ ਸਾਥ ਦੇਣ ਸਭ ਦੋਸਤਾਂ ਬਹੁਤ ਬਹੁਤ ਸ਼ੁਕਰੀਆ। ਸਪੈਸ਼ਲੀ ਲਿੰਕ ਐਫ ਐਮ ਨੇ ਗੁਮਨਾਮ ਹੀਰੋ ਅਤੇ ਇਸ ਦੌਰਾਨ ਸਾਡੇ ਬਹੁਤ ਹੀ ਪਿਆਰੇ ਦੋਸਤ ਸੂਫੀ ਮੁਸ਼ਤਾਕ ਸਾਹਿਬ ਨੂੰ ਫੋਨ ਆਇਆ ਸੀ, ਉਹ ਵੀ ਸਭਾਂ ਦੋਸਤਾਂ ਸਲਾਮਤ ਕਹਿ ਰਹੇ ਸਨ। ਸਪੈਸ਼ਲੀ ਉਹਨਾਂ ਦੇ ਜਿਹੜੇ ਪੁਰਾਣੇ ਦੋਸਤ ਹੈ ਉਹਨਾਂ ਕਿਸੇ ਨਾਮ ਕਹਿ ਰਹੇ ਸਨ ਅਤੇ ਨਵੇਂ ਕਿ ਵੀ ਸੂਫੀ ਮੁਸ਼ਤਾਕ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਯਾਦ ਕਰਨੇ ਨਾ ਜਨਾਬ, ਇਹ ਤੁਸੀਂ ਆਪਣਾ ਲਿਖਿਆ ਹੋਇਆ ਜ਼ਰੂਰ। ਅਤੇ ਹੁਣ ਨੈਕਸਟ ਇਹ ਸੁਣੋ, ਇਹ ਸਭ ਦੋਸਤਾਂ ਵਾਸਤੇ ਪਸੰਦ ਸੀ ਜ਼ਰੂਰ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਪ੍ਰੋਗਰਾਮ ਸੁਣੀਏ ਪ੍ਰਦੇਸ਼ ਵਿੱਚ ਦੇ ਸਿਲਿੰਗ ਐਫਐਮ ਸੌਂਗ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ 0114261818181, ਵਟਸਐਪ ਨੰਬਰ 0793984939। ਸਭਾ ਦੋਸਤਾਂ ਕੀ ਮੈਂ ਵੈਲਕਮ ਕਰ ਰਿਹਾ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿੱਥੇ ਦੋਸਤ ਸਾਥ ਦੇ ਸਭਾ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਅਸਾਂ ਨਾਲ ਸੋਇਆ ਫੀਜ਼ ਯਸੀਨ ਸਾਹਿਬ ਓਲ ਦ ਵੇ ਫਰੋਮ ਵਰਕਿੰਗ ਸਿਊਰੀ, ਤੋਂ ਸਾਡਾ ਪ੍ਰੋਗਰਾਮ ਸੁਣੀਏ ਤੱਕ ਹੀ ਰਹਿਣ। ਹਫੀਜ਼ ਯਾਸੀਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਾਡਾ ਸਾਥ ਦੇਣ ਨਾਲ, ਅਤੇ ਨੈਕਸਟ ਇਹ ਸੁਣੋ ਸਭਾ ਦੋਸਤਾਂ ਵਾਸਤੇ

0: events. Interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕਿਉਂ ਪਰੇਸ਼ਾਨ ਖਲਤੇ ਹੋ ਜੀ
2: ਅੰਕਲ ਨਹੀਂ

0: ਮੰਮੀ ਆ ਸਾਰੇ ਸਮਾਨ ਲੈ ਕੇ ਕਿੱਥੇ ਜਾ ਰਹੇ ਆ?
1: ਆਪਾਂ ਨੂੰ ਲਾਹੌਰ ਛੱਡ ਕੇ ਜਾਣਾ ਪੈਣਾ ਧੀਏ, ਦੇਸ਼ ਦੀ ਵੰਡ ਹੋ ਗਈ ਹੈ।
0: ਕੀ

0: ਨਾਨੀਮਾ ਇਹਦਾ ਅੰਤ ਤਾਂ ਹੋਇਆ ਨਹੀਂ।
1: ਪੁੱਤ ਅੰਤ ਕਹਾਣੀਆਂ ਦਾ ਹੁੰਦਾ, ਖਿਆਲਾਂ ਦਾ ਨਹੀਂ। ਕਾਸ਼ ਮੈਂ ਉਸ ਦਿਨ ਉਹਦੇ ਨਾਲ ਗਈ ਹੁੰਦੀ ਤਾਂ ਅੱਜ ਮੇਰੇ ਖਿਆਲ ਵੀ ਸਾਡੀ ਕਹਾਣੀ ਬਣੇ।